0: ਸਾਹਿਬ ਸਤਿ ਸ੍ਰੀ ਅਕਾਲ ਗੇਮ ਜੈ ਸਿੰਗਾਪੁਰ ਸਾਰੂ ਜੈ
1: ਨੋ ਨੋ ਟਾਕਿੰਗ ਅਲਾਊਡ ਸਿਰਫ ਮਿਊਜ਼ਿਕ ਬੋਲੇਗਾ ਬੈਕ ਟੂ ਬੈਕ ਗਾਣੇ ਓਨਲੀ ਔਨ ਮਸਤੀ ਮਿਊਜ਼ਿਕ ਕੈਫੇ
2: ਵੇਅਰ ਯੂ ਮਸਤੀ 24/7 ਲਾਈਵ ਅ ਪਾਰਟ ਆਫ ਮਸਤੀ ਮੀਡੀਆ ਨੈਟਵਰਕ ਸਿੰਗਾਪੁਰ